0: ਮੁਦ ਯਾ ਸਮਲੇ ਲੋਸ ਕੇ ਬੁਰੇ
1: ਜੇਸ ਕਿਉ ਨਾ ਲੋ ਜੋ
2: ਯੋ ਵੇ ਵੇ ਖੋਜ਼ੋ ਕਿਉਸ ਚੇ ਮੋਰਤ ਮਾ ਤੋ ਦਾ ਏ ਯਾ ਕਿਉਸ ਕਿਉਸ ਚੇ ਕਿਉਸ
3: ਕਿਉਸ ਚੇ
2: ਕਿਉਸ
3: ਚੋ ਮੀਤ ਸੁਰੇ ਆ
1: ਮੀਦੀ ਏ ਹਵਾਂ ਦਾ ਵਾਸੀ ਓਗੋ ਲਾ ਖਾਂ ਪੂ
3: ਆ
1: ਨੀਰਾ ਸੇ ਮੀਦੀ ਮੋ ਦੋ ਓਗੋ ਲਾ ਖਾਂ ਲਾ ਕੀ ਨੀ ਮਾਰਤਾ
3: ਹਜੀ ਕੇਨ ਖਾਂ ਲਾ ਪੂ ਦੇ ਸੀ ਗੋਰ ਬੇ
1: ਹਜੀ ਓਗੋ ਲਾ ਖਾਂ ਸੀ ਸਿਸ ਦਾ ਯੋਰ ਬੇ ਨੀਰਾ ਸੇ ਓਗੋ ਲਾ ਖਾਂ ਕੇ ਪੂ ਦੀ ਕਿਉਂ ਚੀ ਤੋ ਗੋ ਮਾਰਸੀ
3: ਪੂ ਕੋ ਬਾਵੇ ਖਾਲ ਮਨੇ ਆ ਦੀ ਗੁੰਦੇਂ ਨੀ ਸੁਰ
1: ਵੇ ਦਾ ਆ ਯਾਂ ਖਾਲ ਨੀ ਬੋ ਯੋਰ ਦਾ ਲਾਮ ਸੁਰ ਗਾ ਸ਼ੋ ਲਬ ਜ਼ਾ ਮੁਨੇ ਯੋ ਬਸੀ ਇਨੇ ਨੀ ਦਾ ਨੀ ਜੇ ਦੇ ਲੇ ਕਿਉਂ ਚੀ ਮਾਰਸੀ ਓਗੋ ਲੁੰਗ ਲਾ ਜੇ ਜਾਮੇ ਥੇ ਬਤਾ
3: ਚੇਨ ਨਾ ਦਾ ਚੀ ਬੁਰ ਸਿਆ ਨਾ ਤਾਰੀ ਬਿਓਲ ਯੋਂ ਕੋਲਾ ਮੋ ਪਾਪੇ ਮਿਦੂ ਮਾ ਚੇ ਚੇ ਤੁੰ ਤੋ ਤੋਗ ਨੀ ਸੁੰਗ ਬੀ ਸਗੀ ਨੀ ਨੀ ਆ ਨਾ ਵਾ ਮਾ ਦਾ ਬਾ ਕਰਤੋ ਬਿਓਲ ਯੋਂ ਮੀ
1: ਚੇਨ ਰਾ ਯੋ ਚੁੰਗ ਆ
2: ਅਮਾ
4: ਅਜੀ ਤਾ ਵਾ ਲੋ ਯੋਂ ਬੇ ਆ ਮੇ ਰਾ ਸ਼ਿਵੁਚ ਠੇ ਚੁੰਗ ਆ
2: ਅਮਾ ni amra la dulo sab khase shin yu tu do bab ga ba yan che do ara je nyu
4: yu da u dor che ka chi ga na la kha ri ne do
2: bab kho chi so
4: bul she ga zo je ma ne ja la cha man zo ma nyu a
2: ge ching ma re ama de da de da
4: de da pu da yin ne pe zhi ren ga a mi nim do de a wo
2: yu ma re ama nga chuo xi ji ja la xia sa da ga zuo zhen si
4: a
2: 可这些呢把不吐子瞧着吧哦接了接了都还用给阿妈阿姆然同同我预备卡这个那就拉松了拉姆说你家我拉头的时候接着阿姆拉的亚罗学过什么去可这过的接着你家满过的这让了拉就要着吧你拉就妈不赢吧阿姆然的先塞着吧
4: 용아, 니 랭가 친구, 제대 망고 디제 메다. 아마 랭우 망고 스메, 데니 기유, 야. 디골 바바 마슈라, 시모도 야시세던 거지.
2: 용아, 야주 아마, 나 죽인다.
4: 아, 죽구다. 칼라세 제규, 아메 심부시세요.
2: 뭐 아마, 나 타령 우지러, 소예가 죽이다. 오늘 이, 죽인다.
4: 아, 지라니, 저와 디제 제제, 랑가 섭섭치라.
2: 요!
4: 저와 저와 마리.

0: ਸੋਸ ਚਟੀ ਛੇ ਯੂ ਥੈਂਕ ਯੇ ਬੇਸੂ ਨਾ ਜੇ ਯੂ ਬੋ ਠੀ ਗਿਆ ਤਾਂ ਬਾ ਸਾ ਤੁਮ ਨਾ ਖੋਸ਼ੇ ਦਾ ਖੋਸ਼ੇ ਦਾ ਬਾਬੇ
1: ਹਾਂ
0: ਹਾਂ ਹੀ ਲੇ ਮਿਦੋ ਰੰਗ ਛੇ ਬੇ
1: ਨੀ ਕੀ ਤਾਂ ਜੀ ਛੇ ਨਾ ਕੰਸ ਲੈ ਹਮਾ ਸਾ ਪਿਮਨ ਰੋ
0: ਕਰੇ ਹਾਂ ਹੀ ਮਾ ਤੋ ਸ਼ਿੰਦਾ ਲੈ ਯੋ ਮਾਰ ਬੇ
1: ਛੇ ਨਾ ਹਾ ਗੋ ਮੁਜੁ
2: ཁྱི ངི རང ཤེ ཚོ ཁྱི ཡིན ཡེ དེ དེ དུ ཚབ ཤར ཨོ རེ རང ཅི གེ ལབ དུ ཉེ དང ཏ ཡ ཁྱུ ཉོ མ རེ གང ཡི སོང གེབ ཅེ མི ཡུག ཅི ལ ཁེབ སང ཅི གེ ཏ ཨོ རེ ང ཚུ ལ ལ དེ ཉེ གེ དུ དུ མ ར ད
0: གང ཡི སོང དེ ཁེ ཁྱུ ཉོ ཡ མི ཡུག ཅི ན རེ ཚོ དེ མི ནོ བ ད ཐང དོ ལོ ཆེ ཆོ རེ
3: ཨ ལེ ཉི མ ཅི ཁེབ སང ཅི གེ ཡོ བེ གང ཁ ཁ རེ ཨ
0: 江北公务的公司兄弟公务的啊嘞公司兄弟公务的呢协商他个不合格呗天呀我到时候其实呢他的女儿呢肯定有事啊马里祥子你也前头让公务的人嘛冲看意思呢公务的人该到时候要的
3: 你个车有呢提这个协商车有了吧